ਜੀ ਸਮਝਾ ਖਾਲਿਕ ਗੁਲਾਸ਼ਾਰੀ ਮੀਰਪੁਰ ਖਾਸ ਖਾਂ ਯਾਸੀਨ ਚਾਂਡਿਓ ਕੰਬਰ ਖਾਂ ਨੂਰ ਸਿੰਤੁਨਿਓ ਬਦੀਨ ਖਾਂ ਐਂ ਬਰਕਤ ਜਮਾਲੀ ਬਲੋਚ ਜਾਫਰਾਬਾਦ ਬਲੋਚਿਸਤਾਨ ਖਾਂ ਐਂ ਮੁਹੰਮਦ ਹਾਰੂਨ ਰਿੰਦਾਏ ਗੋਠ ਮੁਹੰਮਦ ਇਬ੍ਰਾਹਿਮ ਸੰਧੀਲੋ ਮੋਰੋ ਖਾਂ ਦਿਲੀਪ ਕੁਮਾਰ ਕੁਨਰੀ ਖਾਂ ਨਜ਼ੀਰ ਖੋਸੋ ਸੋਬਤਪੁਰ ਬਲੋਚਿਸਤਾਨ ਖਾਂ ਮੁਹੰਮਦ ਖਾਨ ਕੁੰਭਾਰ ਵਫਾ ਜਮਾਲ ਕੁੰਭਾਰ ਮੁਸ਼ਤਾਕ ਕੁੰਭਾਰ ਹਾਲੇ ਪੋਟਾ ਸਟਾਪ ਮੀਰਪੁਰ ਖਾਸ ਖਾਂ ਮੁਹੰਮਦ ਅਜ਼ੀਜ਼ ਜਰਵਾਰ ਮੀਰਪੁਰ ਖਾਸ ਖਾਂ ऐं रेहाना खान बखर खां ऐं यासमीन मलक मीरपुर ख़ासि खां दोस्तनि जी वॾी महिरबानी। मुख़्तियार शिदी जो कलाम आहे, अवां दोस्तनि जे नाम पिया कयूं।